ਸੋਹਣਿਆ ਮਸ ਰੁੱਤ ਬਸੰਤੀ ਅੰਦਰ ਮਾਹੀ ਜਲਵਾ ਆਣ ਵਿਖਾਇਆ ਬੁਲਬੁਲ ਨਹਿਰ ਹਵਾਵਾਂ ਫੁੱਲ ਵੀ ਹੋ ਗਏ ਮਸਤ ਰੋਜ਼ ਅਵਲ ਮੈਂ ਜਾਮ ਜੇ ਪੀਤਾ ਵਾਹਦਤ ਮਸਤੀ ਵਾਲਾ ਬੂਹੇ ਕੰਢਾ ਸ਼ਾਮ ਸਵੇਰੇ ਮੈਨੂੰ ਦਿਸਦੇ ਮਸਤ ਉਹ ਨਾ ਡਰਦਾ ਦੋਜ਼ਖ ਕੋਲੋਂ ਨਾ ਲਾਲਚ ਜੰਨਤ ਦਾ ਰੱਖੇ